ਜਦੋਂ ਮਾਤਾ ਵੇ ਲੈ ਕੇ ਗਈ ਹਾਂ ਆਓ ਕਚਰੀ ਤਾਸ ਮਾਤਾ ਪਲੰਡ ਅਲਫਾਜ਼ ਕਿੰਨੂ ਮਗਸਲ ਗਵਾਲੇ ਨੂੰ ਬਿਆ ਮਾਤਾ ਆਰ ਜੇ ਬਿਆ ਮਾਤਾ ਆਰ ਜੇ ਏ ਜੇ ਵੇ ਲੈ ਕੇ ਗਈ ਹਾਂ ਬਿਆ ਮਾਤਾ ਏ ਜੇ ਵੇ ਲੈ ਕੇ ਗਈ ਆਓ ਕਨੇ ਤਾਸ ਮਾਤਾ ਉਗਦੂ ਅਲਫਾਜ਼ ਕਿ ਨੂੰ ਮਗਸਲ ਗਵਾਲੇ ਨੂੰ ਬਿਆ ਮਾਤਾ ਬਿਆ ਮਾਤਾ ਆਰ ਜੇ ਆਕਿਬ ਜਾਨ ਜਦੂਨ ਵੇ ਲੈ ਕੇ ਗਈ ਜਮਾ ਗ੍ਰਾਨ ਵੋ ਖੋਗੂ ਵੋ ਦਰਨੂ ਵੋ ਕਦਰਮੰਦੂ ਵੋ ਰਿਜਨ ਕੋ ਜ ਯਾਨੀ ਕਿ ਦ ਮਜ਼ਗੂ ਸਟਕ ਰਾਵ ਰਸੀਦ ਦ ਖੇਰ ਸਰਹਾ ਜ ਯਾਨੀ ਕਿ ਆਕਿਬ ਜਾਨ ਯਾਨੀ ਕਿ ਦ ਮਜ਼ਗੂ ਸਟਕ ਓਕੇ ਜਨਾਬ ਚਾਚਾ ਜਮਾ ਇੰਤਜ਼ਾਰ ਕਰੇ ਦੇ ਹਾਂ ਮਾਤਾ ਪਤਾ ਵੀ ਲੱਗੇ ਗੀ ਹਾਂ ਇੰਤਜ਼ਾਰ ਚਾਚਾ ਕਰੇ ਦੇ ਚਾਚਾ ਜਮਾ ਇੰਤਜ਼ਾਰ ਕਰੇ ਸ਼ਾਬੇ ਸ਼ਾਬਾਸ਼ ਲਾਸੀ ਨੋ ਉਚਤ ਕੇ ਬਸ ਤੇ ਲਾਸੀ ਨੋ ਉਸਕਾ ਤੱਕ ਚਲਾਸੀ ਤੇ ਉਚਤ ਕਰੇ ਓਕੇ ਬਹਰਹਾਲ ਸਤਾਸੂ ਡਟੂਲੂ ਖਵਗੂ ਉਦਰਨੂ ਕਦਰਮੰਦੋ ਰਿਦਨ ਕੋ ਢੇਰ ਢੇਰ ਜ਼ਿਆਦ ਸ਼ੁਕਰੀਆ ਦਾ ਕੁਮਾ ਚੇ ਚਾਚਾ ਜ਼ਮਾ ਇੰਤਜ਼ਾਰ ਕਰ ਦੇ ਉ ਚਾਚਾ ਨ ਦੇ ਕੜੇ ਕਨਾ ਜਹ ਹਰ ਟੂਲ ਢੇਰ ਢੇਰ ਜ਼ਿਆਦ ਸ਼ੁਕਰੀਆ ਐਂਡ ਬੰਡਲ ਆਫ ਥੈਂਕਸ ਬਿਲਕੁਲ ਜ਼ਮਾ ਗ੍ਰਾਨੂ ਖਵਗੂ ਉਦਰਨੂ ਕਦਰਮੰਦੋ ਰਿਦਨ ਕੋ ਰਾਜੇ ਪ੍ਰੋਗਰਾਮ ਬਾ ਜ਼ਮੁੰਗ ਅਸਤਾਸੂ ਦਗਾ ਮਲਗਰਤੀਆ ਦਗਾ ਪ੍ਰੋਗਰਾਮ ਦਾ ਬਾ ਠਿਕ ਤਰ ਲ ਸੁਬਹ ਜੂ ਪੂਰੀ ਵੀ ਹਾਂ ਪਦਗੀ ਪ੍ਰੋਗਰਾਮ ਕੇ ਬਾਅਦ ਸਬਲਾ ਡੀ ਰਿਜ਼ਾਤੀ ਖਬਰ ਤਰੀਕੇਗੀ ਪਦਗੀ ਪ੍ਰੋਗਰਾਮ ਕੇ ਬਾਅਦ ਤਾਸੂ ਲਾਈਫ ਕਾਲਸ ਪਦਗੀ ਪ੍ਰੋਗਰਾਮ ਕੇ ਬਾਅਦ ਤਾਸੂ ਮੈਸੇਜਸ ਪਦਗੀ ਪ੍ਰੋਗਰਾਮ ਕੇ ਬਾਅਦ ਸਬਲਾ ਡੀ ਰਿਜ਼ਾਤੀ ਖਬਰ ਤਰੀਕੇਗੀ ਹਾਂ ਪਦਗੀ ਪ੍ਰੋਗਰਾਮ ਕੇ ਬਾਅਦ ਗੋਪੀ ਸ਼ੋਪੀ ਲਗਾਓ ਬਿਲਕੁਲ ਪ੍ਰੋਗਰਾਮ ਗੁੱਡ ਮਾਰਨਿੰਗ ਗੁਡ ਮਾਰਨਿੰਗ ਪ੍ਰੋਗਰਾਮ ਸਰ ਕੁਰਬਾ ਤਾਸੂ ਬਾਨੀ ਸੰਭਲਾ ਡੇਰ ਜਦ ਗ੍ਰੋਨ ਇਸ ਤੁਸੂ ਕਦਰਦੋਨ ਇਸ ਤੁਸੂ ਮਹਿਰੂਬਾਨ ਦਮੂਰ ਕਸ਼ਰੇ ਦਮੂਰ ਕਸ਼ਰੇ ਉਹ ਨਿਆਜ਼ਬਿਨ ਬੱਚੇ ਯਾਨੀ ਕਿ ਆਕਿਬ ਜਾਨ ਜੇ ਦੁਨੀਆ ਮਹਾ

ਸਾਰਾ ਖੇਰ ਦੇਣਾ ਮਸ਼ਰਾਂ ਨਿਕਲ ਗਲੇ ਖਬਰ ਉਡੂ ਸਾਇਰ ਤਾ ਤਾ ਬਜ਼ੂ ਸੂ ਯਾ ਮਾ ਤਾ ਖੁਜਮਾ ਲੜੇ ਸਖਤ ਯਾਰ ਹੀ ਤੁਸੀਂ ਲੋਕੇ ਬਜ਼ਾਨ ਮਾਨੇ ਨਾ ਪੋਏਗੀ ਯਾਦ ਬਦੀ ਸ਼ਕਸ਼ ਬਜੇ ਪ੍ਰੋਗਰਾਮ

ਉਹ ਕਿਹੜੇ ਲੋਕ ਹਨ ਦੁਨੀਆਂ ਤੇ ਜਿਹੜੇ ਯਾਰ ਨੂੰ ਤੱਕ ਤੱਕ ਜੀਂਦੇ ਨੇ, ਜਿਹੜੇ ਯਾਰ ਨੂੰ ਤੱਕ ਤੱਕ ਮਰਦੇ ਨੇ। ਹਾਏ ਹਾਏ ਹਾਏ ਹਾਏ ਹਾਏ ਹਾਏ, ਕਿਆ ਬਾਤਾਂ ਜੀ, ਕਿਆ ਗੱਲਾਂ। ਉਹ ਕਿਹੜੇ ਲੋਕ ਹਨ